0: ਕਨੇ ਹੁਣ ਵੀ ਜਿਹੜਾ ਕੁਛ ਦਿਨ ਪਹਿਲੇ ਜਿਹੜਾ ਆਹਾਂ ਦੇ ਨੌਣੀ ਵਿਸ਼ਵ ਵਿਦਿਆਲੇ ਨੇ ਵੀ ਤਿੰਨ ਚਾਰ ਪੰਜ ਜਿਹੜੇ ਕਿਸਾਨ ਹੈ ਨਾ ਤਿੰਨੋ ਸਨਮਾਨਿਤ ਕੀਤਾ ਇਸੀ ਵਾਸਤੇ ਕਿ ਸਹਿ ਜਿਹੜਾ ਨਾ ਸਹਿ ਇਸ ਦਿਸ਼ਾ 'ਚ ਕੰਮ ਕਰਾ ਦੇ ਤਾਂ ਕਿ ਤਿੰਨੋ ਦੇਖੀ ਕਰੇ ਹੋਰ ਵੀ ਜਿਹੜੇ ਕਿਸਾਨ ਬਾਗਵਾਨ ਸਹਿ ਅਗਾਂਹ ਆਉਣ।
1: ਜੀ ਹਾਂਜੀ, ਦੇਖਾ ਡਾਕਟਰ ਸਾਹਿਬ ਜੀ, ਅੱਜ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਨਾ ਕਿ ਅੱਜ ਅਗਰ ਆਹਾਂ ਕਿਸਾਨ ਚਾਹੁਣ ਤਾਂ ਸਰਕਾਰ ਕਨੇ ਵਿਭਾਗ ਦੇ ਅਧਿਕਾਰੀ ਹਰ ਕਦਮ ਪਰ ਕਿਸਾਨ ਸਾਥੀਆਂ ਸੋਗੀ ਹਨ।
0: ਬਿਲਕੁਲ ਬਿਲਕੁਲ,
1: ਆਹਾਂ ਵਿੱਚ ਇੱਕ ਜਿਹੜੀ ਸਹਿ ਲਗਨ ਹੋਣਾ ਚਾਹੀਦੀ ਕਿ ਆਹਾਂ ਵੀ ਜਿਹੜਾ ਸਹਿ ਕਿਆਂ ਆਪਣੀ ਪਹਿਚਾਣ ਆਪਣੇ ਇਲਾਕੇ ਵਿੱਚ ਇਸ ਕੰਮ ਕਰੀਕੇ ਬਣਾਈਏ।
0: ਹਾਂ, ਇੱਕ ਹੋਰ ਮੈਂ ਗੱਲ ਤੁਹਾਨੂੰ ਨਾਲ ਸ਼ੇਅਰ ਕਰਨਾ ਚਾਹੁੰਦਾ, ਕਹਿੰਦੇ ਬੜੀ ਮਹੱਤਵਪੂਰਨ ਹੈ, ਕਹਿੰਦੇ ਕਿਸਾਨ ਬਾਗਵਾਨ ਭਾਈਓ ਇਹ ਜ਼ਰੂਰ ਸੁਣਨਾ ਚਾਹੀਦੀ, ਕਹਿੰਦੇ ਇਸ ਪਰ ਧਿਆਨ ਦੇਣਾ ਚਾਹੀਦਾ ਕਿ ਹੁਣ ਜਿਹੜਾ ਹੈ ਪ੍ਰਦੇਸ਼ ਸਰਕਾਰ ਨੇ ਇੱਕ MOU ਸਾਈਨ ਕੀਤਾ ਹੈ।
1: ਅੱਛਾ,
0: ਇਹ ਕੀਤਾ ਡਾਇਵਰ ਵਾਲੇ ਨੇ
1: ਜੀ,
0: ਠੀਕ ਹੈ, ਕਹਿੰਦੇ ਇਸ ਵਿੱਚ ਤੁਹਾਂ ਦਾ ਆਹਾਂ ਦਾ ਪ੍ਰੌਦਯੋਗਿਕੀ ਵਿਭਾਗ ਜਿਹੜਾ ਸਹਿ ਵੀ ਸ਼ਾਮਿਲ ਹੈ,
1: ਹਾਂਜੀ,
0: ਜਿਹੜਾ ਫੋਰੈਸਟ ਡਿਪਾਰਟਮੈਂਟ ਹੈ ਜੰਗਲਾਤ ਹੈ ਸਹਿ ਵੀ ਸ਼ਾਮਿਲ ਹੈ,
1: ਹਾਂਜੀ,
0: ਵਿਸ਼ਵ ਵਿਦਿਆਲੇ ਜਿਹੜੇ ਨੇ ਆਹਾਂ ਦੇ ਸਹਿ ਵੀ ਸ਼ਾਮਿਲ ਹਨ, ਕਹਿੰਦੇ ਆਉਣੇ ਵਾਲੇ ਸਮੇਂ ਵਿੱਚ ਤਿੰਨਾ ਟਾਰਗੇਟ ਰੱਖਿਆ ਕਿ ਕਮ ਸੇ ਕਮ ਵੀ ਜਿਹੜਾ ਸਹਿ ਹਰ ਸਾਲ 1 ਲੱਖ ਪੌਦਾ ਜਿਹੜਾ ਸਹਿ ਕਿਸਾਨ ਜੋ ਫ੍ਰੀ ਆਫ ਕੋਸਟ ਕਿਸਾਨਾਂ ਜੋ ਅਲੱਗ ਅਲੱਗ ਕਿਸਮ ਦੇ ਪੌਦੇ ਜਿਹੜੇ ਔਸ਼ਧੀ ਪੌਦੇ ਹੋਣ ਸੁਗੰਧਿਤ ਪੌਦੇ ਹੋਣ ਸਹਿ ਵਿਤਰਿਤ ਕਰਨੇ, ਕਹਿੰਦੇ ਤਿੰਨਾਂ ਦੇ ਇੱਕ ਸਭ ਸਾਰੇ ਤੇ ਵੱਡਾ ਜਿਹੜਾ ਪ੍ਰੈਸ਼ਨ ਰਹਿੰਦਾ ਕਿਸਾਨ ਬਾਗਵਾਨ ਦਾ ਸਹਿ ਇਹ ਹੋਊਗਾ ਕਿ ਵੀ ਉਗਾਈ ਤਾਂ ਹਲੈਂਗੇ, ਉਗਾਉਣੇ ਮਨਾ ਨਹੀਂ ਕਰਦਾ ਕੋਈ ਵੀ
1: ਜੀ,
0: ਤਿੰਨਾਂ ਦੀ ਵੀ ਜਿਹੜੀ ਸਾਰੇ ਤੇ ਵੱਡੀ ਜਿਹੜੀ ਸਮੱਸਿਆ ਹੁੰਦੀ ਤਿੰਨਾਂ ਦੀ ਇਹੀ ਹੁੰਦੀ ਕਿ ਵੀ ਆਹ ਵੇਚਣਾ ਕੁਤਾ ਹੈ ਬਾਅਦ ਚ
1: ਜੀ,
0: ਸਾਰੇ ਤੇ ਜਿਹੜਾ ਪ੍ਰੈਸ਼ਨ ਚਿੰਨ ਵੱਡਾ ਜਿਹੜਾ ਪ੍ਰੈਸ਼ਨ ਚਿੰਨ ਲੱਗਦਾ ਸਹਿ ਲੱਗਦਾ ਮਾਰਕੀਟਿੰਗ ਦਾ
1: ਜੀ, ਵੇਚਣਾ ਕੁਤੂ ਹੈ,
0: ਵੇਚਣਾ ਕੁਤੂ ਹੈ,
1: ਹਾਂਜੀ।
0: ਤਾਂ ਇਸ ਵਿੱਚ ਇਹ ਜਿਹੜਾ MOU ਸਾਈਨ ਹੋਇਆ ਇਸ ਵਿੱਚ ਇਹ ਵੀ ਗਰੰਟੀ ਹੈ ਕਿ ਵੀ ਜਿਹਨਾਂ ਦੇਣਾ ਅਗਰ ਜੇ ਡਾਬਰ ਵਾਲੇ ਦੇਣਗੇ ਸਹਿ ਪੌਦੇ ਤਾਂ ਤਿੰਨਾਂ ਜਿਹੜਾ ਸਹਿ ਪ੍ਰੋਡਕਟ ਜਿਹੜਾ ਬਾਅਦ ਵਿੱਚ ਸਹਿ ਡਾਬਰ ਵਾਲੇ ਨਹੀਂ ਲੈਣਾ, ਸਰਕਾਰ ਦੀ ਤਰਫ ਤੇ ਅਸ਼ੋਰਟੀ ਹੋ ਜਾਣੀ ਕਿ ਜੇ ਅਗਰ ਕਿਸਾਨ ਕੋਈ ਚੀਜ਼ ਸੁਗੰਧਿਤ ਪੌਦੇ ਜਾਂ ਔਸ਼ਧੀ ਪੌਦੇ ਉਗਾ ਦੇ ਤਾਂ ਤੁਸੀਂ ਉਹ ਖਰੀਦਦਾਰ ਜਿਹੜਾ ਸਹਿ ਪੂਰੀ ਸਰਕਾਰ ਹੀ ਬੈਠੀ ਹੋ, ਕਹਿੰਦੇ ਅਸੀਂ ਨਾ ਡਾਬਰ ਜੇ ਮਾਧਿਅਮ ਤੇ ਜਿਹੜੀ ਸਹਿ ਵਾਪਸ ਦੇਣਾ ਸਹਿ ਚੀਜ਼ ਲੈ ਲੈਣੀ।
1: ਹਾਂਜੀ, ਦੇਖਾ ਜਿਤਨੇ ਵੀ ਬਾਜ਼ਾਰ ਵਿੱਚ ਆਹਾਂ ਜਿਹਦੇ ਨਾਲ ਕੋਈ ਸਾਬਣ ਹੈ, ਸ਼ੈਂਪੂ ਹੈ ਜਾਂ ਪਰਫਿਊਮ ਹੈ ਨਾ, ਦੇਖੋ ਸੁਗੰਧਿਤ ਪੌਦੇ ਤੇ ਜਿਹੜਾ ਸਹਿ ਸਭ ਤਿਆਰ ਹੁੰਦੇ ਹਨ।
0: ਬਿਲਕੁਲ ਬਿਲਕੁਲ, ਇਹ ਸਾਰੀ ਚੀਜ਼ਾਂ
1: ਕਹਿੰਦੇ ਅਗਰ ਆਹਾਂ ਦੂਏ ਬਾਹਾਂ ਜੀ ਤੁਹਾਂ ਜ਼ਿਕਰ ਕੀਤਾ ਦੱਸਿਆ ਆਯੁਰਵੈਦਿਕ ਦਵਾਈਆਂ ਵਿੱਚ ਜਿਹੀਆਂ ਔਸ਼ਧੀ ਪੌਦੇ ਹੋਈਏ, ਹਰੜ ਹੋਈ, ਭੇੜਾ
0: ਹੋ ਗਿਆ, ਆਮਲਾ
1: ਹੈ ਨਾ,
0: ਇਹ ਤਾਂ ਸੁਣਿਆ ਹੋਣਾ ਤੁਹਾਂ, ਤ੍ਰਿਫਲਾ ਬਣਦਾ ਸੀ।
1: ਹਾਂਜੀ ਬਿਲਕੁਲ,
0: ਹੈ ਨਾ, ਜਿਹਨਾਂ ਜਿਹਨਾਂ ਆਦਮੀਓ ਦਿੱਕਤ ਹੁੰਦੀ, ਜਿਹਨਾਂ ਦਾ ਪਾਚਨ ਸ਼ਕਤੀ ਠੀਕ ਨਹੀਂ ਹੁੰਦੀ, ਜਿਹਨਾਂ ਭੁੱਖ ਨਹੀਂ ਲੱਗਦੀ, ਹੈ ਨਾ, ਤਿੰਨਾਂ ਵਾਸਤੇ ਸਪੈਸ਼ਲ ਤ੍ਰਿਫਲਾ ਬਣਦਾ, ਕਹਿੰਦੇ ਤ੍ਰਿਫਲਾ ਵਿੱਚ ਇਹੀ ਚੀਜ਼ ਤਿੰਨ ਚੀਜ਼ਾਂ ਪਾਉਂਦੀਆਂ, ਹਰੜ ਭੇੜਾ ਕਹਿੰਦੇ ਆਮਲਾ।
1: ਕਹਿੰਦਾ ਦੇਖਾ ਇਹ ਹਰੜ ਭੇੜਾ ਆਮਲਾ ਜਿਹੜਾ ਸਹਿ ਆਹਾਂ ਦੇ ਗ੍ਰਾਮ ਵਿੱਚ ਆਹਾਂ ਦੀਆਂ ਜ਼ਮੀਨਾਂ ਵਿੱਚ ਕਹਿੰਦਾ ਵਣਾਂ ਵਿੱਚ ਕਾਫੀ ਮਾਤਰਾ ਵਿੱਚ
0: ਬਿਲਕੁਲ ਹੁੰਦਾ, ਅਭਾਵ ਇਹ ਹੈ ਨਾ ਕਿ ਆਹਾਂ ਜਾਣਕਾਰੀ ਨਹੀਂ ਹੈ
1: ਜੀ
0: ਕਿ ਕਿਵੇਂ ਇਸ ਇਸਤੇਮਾਲ ਕਰਨਾ, ਸਹਿ ਵੀ ਜ਼ਰੂਰੀ ਹੈ,
1: ਹਾਂਜੀ,
0: ਹੈ ਨਾ। ਇਸ ਤੋਂ ਇਲਾਵਾ ਹੋਰ ਵੀ ਤੁਸੀਂ ਦੇਖਿਆ ਹੋਣਾ ਇੱਕ ਪਿੱਛੇ ਚੱਲ ਕੋਵਿਡ ਦਾ ਦੌਰ ਆਇਆ ਨਾ
1: ਜੀ ਜੀ,
0: ਤਾਂ ਕੋਵਿਡ ਦਾ ਦੌਰ ਵਿੱਚ ਆਹਾਂ ਸਾਈਕੋਲੋਜੀਕਲੀ ਨਾ ਬੜੀ ਵਾਰੀ ਸਮੱਸਿਆ ਆਏਗੀ,
1: ਹਾਂਜੀ,
0: ਯਾਨੀ ਇਸ ਦੌਰਾਨ ਚ ਜਿਹੜੇ ਜ਼ਿਆਦਾਤਰ ਆਦਮੀ ਮਰੇ ਨਾ ਸਹਿ ਬਿਮਾਰੀ ਦੇ ਨਹੀਂ ਮਰੇ,
1: ਹਾਂਜੀ,
0: ਸਾਈਕੋਲੋਜੀਕਲੀ ਪ੍ਰੈਸ਼ਰ ਨੇ ਮਰੀ ਗਏ
1: ਜੀ, ਬਿਲਕੁਲ,
0: ਠੀਕ ਹੈ, ਜਿਹਨਾਂ ਲੱਗੇ ਪਤਾ ਨਹੀਂ ਮਿੰਜੋ ਕਿਆ ਹੋਈ ਗਿਆ, ਹੁਣ ਕਿਆ ਹੋਈ ਗਿਆ, ਕਰੋਨਾ ਆਈ ਗਿਆ, ਕਰੋਨਾ ਆਈ ਗਿਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਈ ਇਸ ਦੌਰਾਨ ਮੈਂ ਵੀ ਇਸ ਦਾ ਹਿੱਸਾ ਥਾ, ਕਹਿੰਦੇ ਜਲ ਲੋਕਡਾਊਨ ਲੱਗਿਆ, ਕਹਿੰਦੇ ਕੋਈ ਬਾਹਰ ਨਹੀਂ ਜਾਂਦੇ ਥਾ, ਤਾਂ ਮੈਂ ਲੋਕਾਂ ਵਿੱਚ ਜਾਂਦਾ ਥਾ, ਠੀਕ ਹੈ,
1: ਹਾਂਜੀ,
0: ਔਰ ਮੇਰਾ ਜਿਹੜਾ ਇੱਕ ਇਸ ਵਿੱਚ ਬਚਾਵ ਦਾ ਸਾਰੇ ਦੇ ਵੱਡਾ ਕੰਮ ਜੇ ਕੀਤਾ ਤਾਂ ਸਹਿ ਕੀਤਾ, ਜਿਹੜੇ ਮੈਂ ਆਪਣੇ ਘਰੇ ਦੋ ਤਿੰਨ ਚੀਜ਼ਾਂ ਤਿਆਰ ਕੀਤੀਆਂ ਸੀ, ਮੈਂ ਇਸ ਦਾ ਕਾੜਾ ਲੈਂਦਾ ਥਾ, ਮੈਂ ਕੋਈ ਦਵਾ ਨਹੀਂ ਲਈ, ਕੋਈ ਕੁਛ ਨਹੀਂ ਲਈ, ਕਹਿੰਦੇ ਮੈਂ ਲੋਕਾਂ ਦੇ ਵਿੱਚ ਗਿਆ, ਜਿੱਥੋਂ ਮੈਨੂੰ ਇਹ ਵੀ ਲੱਗਿਆ ਕਿ ਦੱਸਿਆ ਲੋਕਾਂ ਕਿ ਇਸ ਕਰੋਨਾ ਹੋਈ ਗਿਆ, ਮੈਂ ਤਿੰਨਾਂ ਦੇ ਵੀ ਮਿਲਿਆ, ਮੈਨੂੰ ਕੋਈ ਦਿੱਕਤ ਨਹੀਂ ਹੋਈ, ਤਾਂ ਸਹਿ ਕੁਛ ਜਿਹੜੀ ਚੀਜ਼ਾਂ ਨਾ ਕਹਿੰਦੇ ਹਰੇਕ ਦੇ ਘਰੇ ਚ ਹੋਣੀ ਚਾਹੀਦੀ, ਤਿੰਨ ਚੀਜ਼ ਚਾਰ ਚੀਜ਼ਾਂ ਮੈਂ ਹਮੇਸ਼ਾ ਕਲਾਉਂਦਾ,
1: ਹਾਂਜੀ,
0: ਇੱਕ ਤੁਹਾਂ ਦਾ ਗਲੋਏ ਹੋਈ ਗਿਆ, ਗਲੋਏ ਹਰ ਘਰੇ ਹੋਣਾ ਚਾਹੀਦਾ,
1: ਬਿਲਕੁਲ,
0: ਤੁਲਸੀ ਹਰ ਘਰੇ ਹੋਣਾ ਚਾਹੀਦੀ
1: ਜੀ,
0: ਠੀਕ ਹੈ, ਜਿਹੜਾ ਲੈਮਨ ਗ੍ਰਾਸ ਤੁਸੀਂ ਬੋਲਾ ਦੇ,
1: ਹਾਂਜੀ,
0: ਸਹਿ ਹਰ ਘਰੇ ਹੋਣਾ ਚਾਹੀਦਾ,
1: ਹਾਂਜੀ।
0: ਸਟੀਵੀਆ ਇੱਕ ਬੜਾ ਮਹੱਤਵਪੂਰਨ ਪਲਾਂਟ ਹੈ,
1: ਹਾਂਜੀ,
0: ਠੀਕ ਹੈ, ਸਟੀਵੀਆ ਪਲਾਂਟ ਸਹਿ ਚੀਨੀ ਦਾ ਕੰਮ ਕਰਦਾ,
1: ਹਾਂਜੀ,
0: ਠੀਕ ਹੈ, ਜਿਤਨੇ ਵੀ ਤੁਹਾਂ ਸ਼ੂਗਰ ਪੇਸ਼ੈਂਟ ਹੈ ਨਾ ਤਿੰਨਾਂ ਵਾਸਤੇ ਸਹਿ ਰਾਮਬਾਣ ਹੈ,
1: ਹਾਂਜੀ,
0: ਠੀਕ ਹੈ, ਇਹ ਜਿਹੜੀ ਚੀਜ਼ਾਂ ਹੈ ਨਾ ਐਲੋਵੇਰਾ ਹੋਈ ਗਈ,
1: ਐਲੋਵੇਰਾ, ਹਾਂਜੀ,
0: ਠੀਕ ਹੈ, ਇਹ ਚਾਰ ਪੰਜ ਜਿਹੜੀ ਚੀਜ਼ਾਂ ਹੈ ਨਾ, ਇਹ ਤਾਂ ਮੈਂ ਬੋਲਦਾ ਕੋਈ ਵੀ ਘਰ ਦੇ ਨਹੀਂ ਹੋਣਾ ਚਾਹੀਦਾ, ਜਿਸ ਘਰੇ ਗਮਲੇ ਵਿੱਚ ਨਹੀਂ ਹੋਣਾ ਚਾਹੀਦਾ,
1: ਬਿਲਕੁਲ, ਹਾਂਜੀ, ਦੇਖਾ ਇਸ ਤਰ੍ਹਾਂ ਦਾ, ਹਾਂਜੀ, ਜ਼ਿਆਦਾ ਜਗ੍ਹਾ ਜ਼ਮੀਨ ਦੀ ਵੀ
0: ਜ਼ਰੂਰੀ ਤੇ ਨਹੀਂ ਹੈ,
1: ਗਮਲੇ ਵਿੱਚ ਹੀ ਹੈ ਨਾ,
0: ਗਮਲੇ ਵਿੱਚ, ਮੈਂ ਤੁਹਾਂ ਇੱਕ ਹੋਰ ਚੀਜ਼ ਤੁਹਾਂ ਨੇ ਸਾਂਝਾ ਕਰਨਾ ਚਾਹੁੰਦਾ ਕਿ ਦੋ ਤਿੰਨ ਸਾਲ ਤੇ ਮੇਰਾ ਇਹ ਟ੍ਰੈਂਡ ਹੋਈ ਹੈ ਕਿ ਮੈਂ ਸਟੀਵੀਆ ਦੀ ਜਿਹੜੀ ਗੱਲ ਕਰਾਂ ਦਾ
1: ਜੀ,
0: ਠੀਕ ਹੈ,
1: ਹਾਂਜੀ,
0: ਇਸ 'ਚ ਕਿਤਨੀ ਮਿਠਾਸ ਹੁੰਦੀ ਕਿ ਬਈ ਅਗਰ ਤੁਸੀਂ ਇੱਕ ਚਮਚ ਲੈਂਗੇ ਨਾ, ਜੀ ਮੰਨੀ ਲਓ ਇੱਕ ਹੀ ਚਮਚ ਦੀ ਮਿਠਾਸ ਹੈ ਤਾਂ ਇੱਕ ਪੱਤਾ ਜਿਹੜਾ ਸੀ ਚਾਰ ਗੁਣਾ ਇਸ ਚਮਚੇ ਦੇ ਬਰਾਬਰ ਮਿੱਠਾ ਦਿੰਦਾ, ਇਤਨਾ ਮਿਠਾਸ ਹੁੰਦੀ ਤੁਸੀਂ,
1: ਹਾਂਜੀ,
0: ਠੀਕ ਹੈ, ਬੜੇ ਸਾਰੇ ਕਿਸਾਨ ਜਿਹੜੇ ਸੀ ਕੋਈ ਉਨ੍ਹਾਂ ਤੇ ਚੰਬੇ ਆਏ, ਜਦੋਂ ਤਿੰਨਾਂ ਨੇ ਇੰਟਰੈਕਸ਼ਨ ਕੀਤੀ ਤਾਂ ਸਹਿ ਖਰੀਦੀ ਕਰੀ ਲਈ ਗਏ, ਮੇਰੇ ਤੇ ਪੌਦੇ ਤਿੱਥੋਂ ਤੇ ਲਈ ਕਰੀ ਕਿ ਨਹੀਂ ਨਹੀਂ ਆਹ ਤਾਂ ਇਹ ਚਾਹੀਦਾ ਹੀ ਚਾਹੀਦਾ, ਜ਼ਿਆਦਾਤਰ ਜਿਹੜੇ ਥੇ ਸੇ ਵਿਚਾਰੇ ਤਿੰਨਾਂ ਚ ਬਜ਼ੁਰਗ ਵੀ ਥੇ, ਕੋਈ

0: ਬਾ ਕਹਿੰਦਾ ਤਿੱਥੋਂ ਦੀ ਜਿਹੜੀ ਜੜੀ ਬੂਟੀਆਂ ਹਨ ਜਾਂ ਜਿਹੜੇ ਤਿੱਥੋਂ ਦੇ ਔਸ਼ਧੀ ਪੌਦੇ ਹਨ, ਕਿ ਉਹਨਾਂ ਦੀ ਖੇਤੀ ਵੀ ਉਸ ਹਿਸਾਬ ਬਿਨਾਂ ਜਿਹੜੀ ਕਰਨਾ ਪਾਉਣੀ ਕਿ ਇਹ ਆਪੂ 'ਚ ਮਿਲੀ ਜੁਲੀ ਕੇ ਹੋ ਸਕਦੀ ਹੈ?
1: ਨਹੀਂ, ਇਸੇ 'ਚ ਅੱਜ ਕੱਲ੍ਹ ਤਾਂ ਇਹ ਕਰਨੇ ਦਾ ਉਹ ਹੀ ਨਹੀਂ ਰਿਹਾ ਅੱਜ ਕੱਲ੍ਹ। ਅੱਜ
0: ਹਾਂਜੀ,
1: ਕੱਲ੍ਹ ਤਾਂ ਤੁਹਾਂ, ਮੈਂ ਤੁਹਾਂ ਐਗਜ਼ਾਮਪਲ ਦੱਸਦਾ, ਮੇਰਾ ਜਿਹੜਾ ਵਿਸ਼ਵ ਵਿਦਿਆਲਿਆ ਨੌਣੀ ਵਿਸ਼ਵ ਵਿਦਿਆਲਿਆ, ਇਸ ਦੇ ਦੋ ਬੱਚੇ, ਇੱਕ ਬੱਚਾ ਜਿਹੜਾ ਸੈ ਕੇਸਰ ਦੀ ਖੇਤੀ ਕਰਦਾ
0: ਜੀ
1: ਸੋਲਨ ਦੇ ਅੰਦਰ,
0: ਹਾਂਜੀ,
1: ਦੂਜਾ ਬੱਚਾ ਜਿਹੜਾ ਸੈ ਕੋਡੀਸੈਫਸ ਹੁੰਦਾ ਇੱਕ,
0: ਹਾਂਜੀ,
1: ਜਿਸ ਨੂੰ ਬੋਲਦੇ ਕੀੜਾ ਜੜੀ, ਅੱਜ ਦੇ ਸਮੇਂ ਪਰ ਸਾਰੇ ਤੇ ਮਹਿੰਗੀ ਜੜੀ ਹੈ ਸੈ,
0: ਹਾਂਜੀ,
1: ਠੀਕ ਹੈ। ਇੱਕ ਬੱਚਾ ਹੋਰ ਹੈ
0: ਹਾਂਜੀ
1: ਸੈ ਗੁੱਛੀ ਮੋਰਚਾਲਾ ਜਿਸ ਨੂੰ ਬੋਲਦੇ,
0: ਹਾਂਜੀ,
1: ਠੀਕ ਹੈ, ਅਸਕੁਲਸ ਜਿਹੜਾ ਗੁੱਛੀ ਹੁੰਦੀ, ਠੀਕ ਹੈ
0: ਜੀ,
1: ਤਿਸ ਦਾ ਕੰਮ ਕਰਾ ਦੇ, ਤਾਂ
0: ਹਾਂਜੀ,
1: ਤੁਸੀਂ ਉਹ ਤਾਂ ਕੁਝ ਵੀ ਕਰ ਸਕਦੇ। ਕਰਨਾ ਕਿਆ ਹੈ ਕਿ ਸਹਿ ਵਾਲਾ ਇਨਵਾਇਰਮੈਂਟ ਕ੍ਰੀਏਟ ਕਰਨਾ ਹੈ, ਤੇ ਖੇਤ ਦੀ ਵੀ ਜ਼ਰੂਰਤ ਨਹੀਂ ਹੈ, ਅੰਦਰ ਕਮਰੇ ਵਿੱਚ ਬੇਹੀ ਕਰੀ ਵੀ ਕੰਮ ਕਰ ਸਕਦੇ, ਜਿਨ੍ਹਾਂ ਕਰਨਾ ਅਸੀਂ ਕਰ ਸਕਦੇ, ਤਿੰਨਾਂ ਵਾਸਤੇ ਕੋਈ ਸੀਮਾ ਨਹੀਂ ਹੈ,
0: ਹਾਂਜੀ,
1: ਹੈ ਨਾ, ਤਿੰਨਾਂ ਵਾਸਤੇ ਕੋਈ ਵੈਰੀਅਰ ਹੈ, ਤਾਂ ਅਗਰ ਇੱਛਾ ਸ਼ਕਤੀ ਹੈ ਤਾਂ ਅਸੀਂ ਕੁਝ ਵੀ ਬੇਹੀ ਕਰੀ। ਮੰਨ ਲਿਓ ਜਿਹੜਾ ਕਾਂਗੜੇ ਵਾਲਾ ਹੈ,
0: ਹਾਂਜੀ,
1: ਧਰਮਸ਼ਾਲਾ ਵਾਲਾ ਜਾਂ ਧਰਮਸ਼ਾਲਾ ਤੇ ਛੱਡੀ ਗਏ, ਕਾਂਗੜੇ ਅਗਰ ਕੋਈ ਕਰਨਾ ਚਾਹੁੰਦਾ ਤਾਂ ਅਸੀਂ ਇੱਥੋਂ ਹੀ ਜਿਹੜੀ ਹਿਮਾਲਿਆ ਦੀ ਕੰਡੀਸ਼ਨ ਹੈ ਨਾ, ਜਿਹੜੀ ਕਿਨੌਰ ਕਨੇ ਚੰਬੇ ਦੀ ਜਾਂ ਬਰਮੌਰ ਦੀ ਜਿਹੜੀ ਕੰਡੀਸ਼ਨ ਜੇ ਉੱਪਰ ਦੀ, ਅਸੀਂ ਇੱਥੋਂ ਹੀ ਆਪਣੇ ਘਰੇ ਕ੍ਰੀਏਟ ਕਰ ਸਕਦਾ। ਸਿਆਹੀ ਵਾਲਾ ਟੈਂਪਰੇਚਰ, ਸਿਆਹੀ ਵਾਲੀ ਜਲਵਾਯੂ, ਸਾਰੀ ਚੀਜ਼ਾਂ ਅਸੀਂ ਇੱਥੇ ਤਿਆਰ ਕਰੀ ਕਰੀ ਕਹਿੰਦੇ, ਇਹ ਤਾਂ ਕੰਡੂਸਿਵ ਕੰਡੀਸ਼ਨ ਚ ਹੁੰਦੀ ਵੀ ਆਪਣੇ ਕੰਟਰੋਲ ਚ, ਕਹਿੰਦੇ ਦੂਜਾ ਹੁੰਦਾ ਜਿਹੜਾ ਓਪਨ ਚ, ਤਾਂ ਓਪਨ ਚ ਇਹ ਹੈ ਕਿ ਜਿਸ ਚੀਜ਼ ਦਾ ਜਿੱਥੋਂ ਤੇ ਸਥਾਨ ਹੁੰਦਾ ਨਾ, ਜਿਸ ਨੂੰ ਬੋਲਦੇ ਹੈ ਐਂਡੈਮਿਕ, ਵੀ ਇਹ ਜਿਹੜੀ ਇਹ ਚੀਜ਼ ਫਲਾਣੀ ਜਗ੍ਹਾ ਤੇ ਅਤੇ ਤਿੱਥੋਂ ਹੋਣੀ,
0: ਹਾਂਜੀ,
1: ਠੀਕ ਹੈ, ਤਾਂ ਤੁਸੀਂ ਅਗਰ ਬਾਹਰ ਕਰਕੇ ਤਾਂ ਸਹਿ ਚੀਜ਼ ਦੂਜੀ ਜਗ੍ਹਾ ਨਹੀਂ ਹੋ ਸਕਦੀ। ਜੀ ਹਾਂ, ਮੈਂ ਉਦਾਹਰਣ ਦੇ ਤੌਰ ਪਰ ਲੈ ਲੈਂਦਾ, ਜੇ ਅਤੀਸ ਦੀ ਗੱਲ ਕਰੀਏ ਨਾ,
0: ਹਾਂਜੀ,
1: ਕੁਟਕੀ ਦੀ ਗੱਲ ਕਰੀਦੇ ਨਾ,
0: ਹਾਂਜੀ,
1: ਤਾਂ ਸਹਿ ਜਿਹੜਾ ਸਹਿ ਚੰਬਾ ਦੀ ਉੱਚੀ ਪਹਾੜੀ ਵੀ ਹੋ ਸਕਦਾ, ਸਹਿ ਪਲੇਨ ਵਿੱਚ ਨਹੀਂ ਹੋ ਸਕਦਾ,
0: ਹੈ ਨਾ।
1: ਫਿਰ ਇੱਥੋਂ ਅਗਰ ਸਫੇਦ ਮੁਸਲੀ ਦੀ ਗੱਲ ਕਰਨ ਜਾਂ ਐਲੋਵੇਰਾ ਦੀ ਗੱਲ ਕਰਨ ਜਾਂ ਬਾਕੀ ਹੋਰ ਕਰਨ, ਤਾਂ ਸਹਿ ਜਿਹੜੇ ਨਿਚਲੇ ਖੇਤਰ ਵਿੱਚ ਹੀ ਹੋ ਸਕਦਾ, ਸਹਿ ਉੱਪਰ ਵਾਲੇ ਖੇਤਰ ਵਿੱਚ ਨਹੀਂ ਹੋ ਸਕਦਾ।
0: ਹਾਂਜੀ,
1: ਇਸੇ ਤਰੀਕੇ ਦੇ ਅਗਰ ਤੁਸੀਂ ਪੇੜ ਪੌਦੇ ਦੀ ਗੱਲ ਕਰਦੇ, ਹੁਣ ਖੈਰ ਹੈ,
0: ਹਾਂਜੀ,
1: ਤਾਂ ਖੈਰ ਵੀ ਤੁਸੀਂ ਦੇਖਿਆ ਹੋਣਾ, ਜਾਂ ਚੰਦਨ ਹੈ, ਕਪੂਰ ਹੈ, ਇਹ ਜਿਹੜਾ ਇਹ ਕੁਛ ਖੇਤਰ ਹੈ ਨਾ, ਕਿਹਨਾਂ ਤੱਕ ਸੀਮਿਤ ਹੁੰਦਾ, ਤਾਂ ਇਸ ਵਿੱਚ ਤੁਸੀਂ ਕਿਆ ਚਾਹੀਦਾ ਹੁੰਦਾ ਕਿ ਤਿੱਥੋਂ ਦੀ ਜਲਵਾਯੂ ਜਿਹੜੀ ਹੈ ਸਹਿ ਵੀ ਤੇ ਇਸਦੇ ਅਨੁਕੂਲ ਹੋਣਾ ਚਾਹੀਦੀ, ਤਿੱਥੋਂ ਦੀ ਜਿਹੜੀ ਮਿੱਟੀ ਹੈ ਸਹਿ ਇਸਦੇ ਅਨੁਕੂਲ ਹੋਣਾ ਚਾਹੀਦੀ, ਤਾਂ ਹੀ ਸਹਿ ਚੀਜ਼ਾਂ ਹੋ ਸਕਦੀਆਂ।
0: ਹਾਂਜੀ, ਕੁੰਡ ਦੇ ਬਨਸਪਤੀ ਜਿਹੜੀ ਹੈ ਸਹਿ, ਤਾਂ ਹੀ ਦੇਖਾ ਇਲਾਕਿਆਂ ਵਾਸਤੇ ਜਿਹੜੀਆਂ ਸਹਿ ਵਿਗਿਆਨਿਕਾਂ ਅਲੱਗ ਅਲੱਗ ਕਿਸਮਾਂ ਅਨੁਮੋਦਿਤ ਕੀਤੀਆਂ ਹੁੰਦੀਆਂ।
1: ਬਿਲਕੁਲ ਬਿਲਕੁਲ
0: ਜੀ। ਤਾਂ ਡਾਕਟਰ ਸਾਹਿਬ ਜੀ, ਜਿਹੜੇ ਆਹ ਦੇ ਕਿਸਾਨ ਸਾਥੀ, ਬਾਗਵਾਨ ਸਾਥੀ ਤੁਹਾਨੂੰ ਸੰਪਰਕ ਬਣਾਉਣਾ ਚਾਹੁੰਦੇ ਹਨ, ਜਿਹਨਾਂ ਜੋ ਕੁਤੂ ਤੇ ਪੌਧ ਮਿਲਣੀ ਹੈ, ਤਾਂ ਤੁਸੀਂ ਤਿੰਨਾਂ ਜੇ ਵੀ ਦੱਸਾਂ ਕਿ ਸਹਿ ਕਿਵੇਂ ਤੁਹਾਨੂੰ ਸੰਪਰਕ ਜਿਹੜਾ ਸਹਿ ਬਣਾਈ ਪਾਉਣ।
1: ਬਿਲਕੁਲ, ਬੜੀ ਅੱਛੀ ਗੱਲ ਤੁਸੀਂ ਬੋਲੇ। ਸਾਰੇ ਤੋਂ ਪਹਿਲੇ ਤਾਂ ਕੋਸ਼ਿਸ਼ ਇਹ ਕਰਾਂ ਜੀ, ਮੰਨ ਲਿਓ ਅਗਰ ਕੋਈ ਇਸ ਵਾਸਤੇ ਅਗਰ ਜਾਣਕਾਰੀ ਲੈਣਾ ਚਾਹੁੰਦਾ, ਸਾਰੇ ਤੋਂ ਪਹਿਲੇ ਤਾਂ ਆਹਾਂ ਦੇ ਦੋ ਵਿਸ਼ਵ ਵਿਦਿਆਲਿਆ ਨੇ ਇੱਥੋਂ,
0: ਹਾਂਜੀ,
1: ਇੱਕ ਨੌਣੀ ਵਿਸ਼ਵ ਵਿਦਿਆਲਿਆ ਕਰਾਂ, ਤਿੱਥੋਂ ਵੀ ਇੱਕ ਵਿਭਾਗ ਜਿਹੜਾ ਸਹਿ ਇਸੀ ਵਾਸਤੇ ਹੈ।
0: ਅੱਛਾ,
1: ਇਸੇ ਬੋਲਦੇ ਹਾਂ ਆਹਾਂ ਫੋਰੈਸਟ ਪ੍ਰੋਡਕਟ, ਇਸ ਦਾ ਜਿਹੜਾ ਕੰਮ ਹੈ ਸਹਿ ਹੈ ਹੀ ਸਿਰਫ ਜੜੀ ਬੂਟੀਆਂ ਦਾ ਹੀ ਕੰਮ, ਠੀਕ ਹੈ। ਇਸ ਤਰੀਕੇ ਤੇ ਤੁਹਾਂ ਦਾ ਕ੍ਰਿਸ਼ੀ ਵਿਸ਼ਵ ਵਿਦਿਆਲਿਆ ਪਾਲਮਪੁਰ ਹੈ, ਠੀਕ ਹੈ, ਇੱਥੋਂ ਤੁਸੀਂ ਸੰਪਰਕ ਕਰ ਸਕਦੇ, ਨੌਣੀ ਵਿਸ਼ਵ ਵਿਦਿਆਲਿਆ ਤੁਸੀਂ ਸੰਪਰਕ ਕਰ ਸਕਦੇ।
0: ਹਾਂਜੀ,
1: ਇਸ ਤੇ ਇਲਾਵਾ ਆਯੁਰਵੈਦਿਕ ਦਾ ਜਿਹੜਾ ਆਪਣਾ ਇਹਨਾਂ ਦਾ ਇੱਕ ਅਲੱਗ ਸੰਸਥਾਨ ਹੈ ਜੋਗਿੰਦਰ ਨਗਰ,
0: ਹਾਂਜੀ,
1: ਠੀਕ ਹੈ, ਤਿੱਥੋਂ ਵੀ ਤੁਸੀਂ ਜਿਹੜੇ ਤਿੱਥੋਂ ਅੱਛੇ ਜਿਹੜੇ ਅਧਿਕਾਰੀ ਹੈ, ਡਾਇਰੈਕਟਰ ਲੈਵਲ ਦੇ ਬੰਦੇ ਤਿੱਥੋਂ ਬਹਿੰਦੇ ਨਾ,
0: ਹਾਂਜੀ,
1: ਅਧਿਕਾਰੀ ਬਹਿੰਦੇ ਨਾ, ਤਿੱਥੋਂ ਵੀ ਤੁਸੀਂ ਜਾਣਕਾਰੀ ਲੈ ਸਕਦੇ। ਕਹਿੰਦੇ ਸਾਰੇ ਤੇ ਨਜ਼ਦੀਕ ਅਗਰ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਨਾ, ਤਾਂ ਫਿਰ ਕ੍ਰਿਸ਼ੀ ਵਿਗਿਆਨ ਕੇਂਦਰ, ਕ੍ਰਿਸ਼ੀ ਵਿਗਿਆਨ ਕੇਂਦਰ ਹਰੇਕ ਜ਼ਿਲ੍ਹੇ 'ਚ ਤੁਹਾਨੂੰ ਮਿਲੀ ਜਾਣੇ। ਕਹਿੰਦੇ ਤਿੱਥੋਂ ਜਿਹੜੇ ਨਾ ਸਹਿ ਕੰਸਰਨ ਅਗਰ ਵਿਗਿਆਨਿਕ ਨਹੀਂ ਵੀ ਹੋਊਗਾ, ਤਾਂ ਤਿੱਥੋਂ ਚਲੋ ਸੰਪਰਕ ਕਰਦੇ, ਤਾਂ ਇਹਨਾਂ ਕੋਈ ਨਾ ਕੋਈ ਤੇਨਾ ਰਸਤਾ ਜਿਹੜਾ ਸਹਿ ਕਿਸਾਨ ਬਾਗਵਾਨ ਜੋ ਦੱਸੀ ਰਹਿਣਾ ਕਿ ਤੁਸੀਂ ਇਹਨਾਂ ਨੇ ਗੱਲ ਕਰੀ ਲਿਆ, ਕਹਿੰਦੇ ਇਹ ਤੁਸੀਂ ਸੰਪਰਕ ਸੂਤਰ ਲਿਆ, ਕਹਿੰਦੇ ਤੁਸੀਂ ਇਸ ਦੀ ਜਾਣਕਾਰੀ ਤਿੱਥੋਂ ਤੇ ਲੈ ਸਕਦੇ।
0: ਜੀ ਡਾਕਟਰ ਸਾਹਿਬ ਜੀ, ਬੜੀ ਅੱਛੀ ਜਾਣਕਾਰੀ ਜਿਹੜੀ ਸਹਿ ਤੁਸੀਂ ਆਹਾਂ ਦੀਆਂ ਸੁਣਨ ਵਾਲਿਆਂ ਤੱਕ ਜਿਹੜੀ ਸਹਿ ਸੁਗੰਧਿਤ ਕਹਿੰਦੇ ਔਸ਼ਧੀ ਪੌਦਿਆਂ ਦੇ ਉੱਪਰ ਜਿਹੜੀ ਸਹਿ ਪੁਜਾਈ ਹੈ। ਤੁਸੀਂ ਆਪਣਾ ਕੀਮਤੀ ਸਮੇਂ ਨਿਕਾਲੀ ਕੇ ਜ਼ਿਲ੍ਹਾ ਚੰਬਾ ਤੇ ਜਿਹੜਾ ਸਹਿ ਤੋਂ ਆਕਾਸ਼ਵਾਣੀ ਧਰਮਸ਼ਾਲਾ ਦੇ ਟਿਆਲੇ ਪਰ ਆਏ, ਤੁਹਾਂ ਦਾ ਬਹੁਤ ਬਹੁਤ ਧੰਨਵਾਦ।
2: ਕਿਸਾਨ ਸਾਥੀਆਂ, ਤੁਸੀਂ ਸੁਣੀ ਹੈ ਬੜੀ ਹੀ ਜ਼ਰੂਰੀ ਅੱਛੀ ਜਾਣਕਾਰੀ, ਔਰ ਇਸ ਜਾਣਕਾਰੀ ਦੇ ਬਾਅਦ ਜਦੋਂ ਤਾਈ ਹੁਣ ਆਹ ਚੱਲਣਾ ਸੁਣਨਾ ਹੈ ਚੱਲਦੇ ਚੱਲਦੇ ਇੱਕ ਭਜਨ
3: ਜੀ।